ਵਾਹਿਗ ਨਬਦ ਦਿਖਾਵੂ ਰੱਬ ਮੈਂ ਆਪਣੇ ਰਾਮ ਕੋ ਦਿਧਾ ਕੋ ਦਿਧਾ ਕੋ ਦਿਧਾ ਰੱਬ ਮੈਂ ਆਪ